ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤੇ ਮੈਂ ਸ਼ਸ਼ੀ ਹਾਜ਼ਰ ਹੋਈ ਉਹ ਕਾਰਜਕ੍ਰਮ ਲੈ ਕਰੀ ਮਾਤੀ ਦੀ ਮਹਿਕ ਤਸ਼ੁਤੋਂ ਕਰ ਦਿਨ ਆਪਣੇ ਕਾਰਜਕ੍ਰਮ ਦੀ ਸ਼ੁਰੂਆਤ ਇਸ ਪਿਆਰੇ ਦੇ ਗੀਤ ਦੇ ਕਰਨੇ ਤਾਂ ਤੁਹਾਂ ਸਾਰੇ ਇੰਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

91.2 मेगाहर्ट्ज़ पर ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਸ਼ਰੋਤਾਵਾਂ ਤੁਹਾਂ ਸਾਰੇ ਇਸ ਟਾਈਮ ਜਿਹੜਾ ਕਾਰਜਕ੍ਰਮ ਸੁਣਾਉਂਦੇ ਨੇ ਸੇ ਸੁਣਾਉਂਦੇ ਨੇ ਮਾਟੀ ਦੀ ਮਹਿਕ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕੰਨੇ ਤਾਂ ਕਾਰਜਕ੍ਰਮ 'ਚ ਫਿਰ ਹੀ ਅਸੀਂ ਅੱਗੇ ਬਣਨਾ ਹੈ ਜਿਹੜਾ ਕਿ ਤੁਹਾਡਾ ਧਿਆਨ ਹੈ ਸੇ ਫਿਰ ਤੇ ਇੱਕ ਗੀਤ ਸੰਗੀਤ ਦੀ ਤਰਫ ਲੈ ਚੱਲਦੇ ਨੇ।

ਪਰ ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਆਸ਼ਾ ਤੋਂ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਥੇ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕੰਨੈ। ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਸੇਥੀ ਸੰਪੰਨ ਹੁੰਦਾ ਹੈ ਤਾਂ ਤੁਹਾਂ ਸਾਰੇ ਆਪਣੀ ਰੇਡੀਓ ਦੋਸਤ ਸ਼ਸ਼ੀ ਜੀ ਦੇ ਅਨੁਮਤੀ ਕਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਇੰਜੋਏ ਕਰਾ ਦੇ ਨਾ ਆਪਣੀ ਰੇਡੀਓ ਤੋਂ ਸ਼ਸ਼ੀ ਕੰਨੇ ਫਿਰ ਤਿਆਹਾਂ ਵਾਪਿਸ ਪੁੱਜੀਓਨ ਤੁਹਾਂ ਤੱਕ ਕਨੇ ਤੁਹਾਂ ਸਾਰੇ ਵੀ ਆਪਣੇ ਆਪਣੇ ਰੇਡੀਓ ਸੈੱਟ ਤੱਕ ਜ਼ਰੂਰ ਪੁੱਜੀ ਆਉਣੇ ਨੇ ਕਨੇ ਨਹੀਂ ਪੁੱਜੀਓ ਨਾ ਤਾਂ ਜਲਦੀ ਜਲਦੀ ਪੁੱਜੀਆ ਜਾਂ ਆਪਣੇ ਜਿਹੜਾ ਕੰਮ ਮਨ ਤਿੰਨਾਂ ਜੋ ਵੀ ਕਰਾ ਕਨੇ ਰੇਡੀਓ ਵੀ ਸੁਣਾ। ਵੈਸੇ ਵੀ ਸ਼ਰੋਤਾ ਜ਼ਿਆਦਾਤਰ ਰੇਡੀਓ ਸੁਣਨਾ ਵੀ ਪਸੰਦ ਕਰਦੇ ਨੇ ਕਨੇ ਆਪਣੇ ਜਿਹੜਾ ਕੰਮ ਕਾਰ ਹਨ ਤਿੰਨਾਂ ਜੋ ਕਰਨਾ ਵੀ ਪਸੰਦ ਕਰਦੇ ਨੇ। ਕਨੇ ਅੱਜ ਆਹਾਂ ਜਿਹੜਾ ਗੱਲਬਾਤ ਕਰਾ ਦੇ ਨੇ ਵਿਸ਼ਵ ਮਾਨਕ ਦਿਵਸ ਦੇ ਬਾਰੇ 'ਚ। ਇਸਦਾ ਜਿਹੜਾ ਉਦੇਸ਼ ਮਨਾਉਣੇ ਦਾ ਜਿਹੜਾ ਉਦੇਸ਼ ਹੈ ਉਪਭੋਗਤਾਵਾਂ ਦਾ ਜਿਹੜਾ ਉਦਯੋਗ ਹੈ ਸੈ ਸਰਕਾਰਾਂ ਤੱਕ ਜਿਹੜਾ ਵੈਸ਼ਵਿਕ ਜਿਹੜਾ ਅਰਥ ਵਿਵਸਥਾ ਹੈ ਉਸਦਾ ਜਿਹੜਾ ਮਾਨਵੀਕਰਨ ਜਿਹੜਾ ਇਸੇ ਕਰਨਾ ਹੈ, ਯਾਨੀ ਕਿ ਜਿਹੜਾ ਮਹੱਤਵ ਹੈ ਤਿਹਦੇ ਪ੍ਰਤੀ ਜਿਹੜਾ ਜਾਗਰੂਕ ਹੈ ਸੇ ਜ਼ਰੂਰ ਕਰਨਾ ਹੈ। ਕਨੇ ਜਿਹੜਾ ਉਤਪਾਦ ਹੈ ਤਿਹਦੀ ਜਿਹੜਾ ਸੇਵਾ ਹੈ ਤਿੰਨਾਂ ਜੋ ਇਸਤੇਮਾਲ ਕਰਨਾ ਕਿਤਨਾ ਜ਼ਿਆਦਾ ਜ਼ਰੂਰੀ ਹੈ। ਕਨੇ ਜਿਹੜਾ ਤਿਹਦੀ ਸੁਰੱਖਿਅਤ ਕਨੇ ਉੱਚ ਗੁਣਵੱਤਾ ਜਿਹੜਾ ਇਸੇ ਵਿਸ਼ਵਨੀ ਜਿਹੜਾ ਇਸੇ ਹੈ ਆਹਾਂ ਵਾਸਤੇ ਤਾਂ ਜ਼ਰੂਰ। ਕਨੇ ਇਸੇ ਕਨੇ ਅੰਤਰਰਾਸ਼ਟਰੀ ਈ ਕਚਰਾ ਦਿਵਸ ਵੀ ਆਹਾਂ ਜਿਹੜਾ ਇਸੇ ਅੱਜ ਬਣਾ ਦੇਣ। ਇਸ ਬਣਾਉਣੇ ਦਾ ਕਿਆ ਮਤਲਬ ਹੈ, ਪੁਰਾਣੇ ਜਿਹੜਾ ਮੋਬਾਈਲ ਫੋਨ ਹਨ, ਕੰਪਿਊਟਰ ਹੈ, ਬੈਟਰੀ ਹੈ ਆਦਿ ਜਿਹੜਾ ਇਸੇ ਦਾ ਨਿਪਟਾਨ ਕਰਨ ਵਾਸਤੇ ਆਹਾਂ ਤਾਂ ਇਸ ਤਿੰਨਾਂ ਸਾਰੀਆਂ ਚੀਜ਼ਾਂ ਜੋ ਜਿਹੜਾ ਇਸੇ ਰੀਸਾਈਕਲ ਜਿਹੜਾ ਇਸੇ ਜ਼ਰੂਰ ਕਰ ਸਕਦੇ। ਕਨੇ ਤਿਹਦੇ ਪ੍ਰਤੀ ਜਿਹੜਾ ਇਸੇ ਆਹਾਂ ਅੱਜ ਕਨੇ ਦਿਨੇ ਜੋ ਜਿਹੜਾ ਇਸੇ ਇਸ ਦਿਨੇ ਜੋ ਸੈਲੀਬ੍ਰੇਟ ਕਰਾ ਦੇਣ ਜਾਂ ਇਸ ਜੋ ਬਣਾ ਦੇਣ, ਇਸ ਦੇ ਪ੍ਰਤੀ ਆਹਾਂ ਜਿਹੜਾ ਇਸੇ ਜਾਗਰੂਕ ਹੋਦੇ ਨੇ ਕਿ ਆਹਾਂ ਆਪਣੇ ਪਰਿਆਵਰਨ ਜੋ ਨੁਕਸਾਨ ਪਹੁੰਚਾਉਣੇ ਤੇ ਜਿਹੜਾ ਇਸੇ ਜ਼ਰੂਰ ਬਚੀ ਸਕਦੇ, ਪਰ ਆਹਾਂ ਅੱਜ ਕਨੇ ਦੌਰ ਦੀ ਗੱਲ ਕਰੀਏ ਤਾਂ ਆਹਾਂ ਹਮੇਸ਼ਾ ਆਪਣਾ ਹੀ ਫਾਇਦਾ ਦਿਖਦੇ ਨੇ ਹਰ ਜਗ੍ਹਾ। ਚਾਹੇ ਸੇ ਆਹਾਂ ਘਰੇ ਦੀ ਗੱਲ ਕਰੀਏ ਤਾਂ ਆਹਾਂ ਘਰੇ ਤੇ ਜਿਤਨਾ ਵੀ ਕਚਰਾ ਉਸ ਜੋ ਬਾਹਰ ਨਿਕਾਲਦੇ ਨੇ। ਕਨੇ ਕੁਥੀ ਨਾ ਕੁਥੀ ਆਹਾਂ ਅਗਰ ਨਦੀਆਂ ਦੀ ਗੱਲ ਕਰੀਏ ਜਾਂ ਨਾਲੇ ਨੇ ਜਾਂ ਕੁੱਲਾ ਨੇ ਤਿੰਨਾਂ ਦੀ ਗੱਲ ਕਰੀਏ ਤਾਂ ਤਿੱਥੋਂ ਆਹਾਂ ਜਿਹੜਾ ਇਸੇ ਕਚਰਾ ਫੈਂਕੀਂਦੇ ਨੇ। ਆਹਾਂ ਆਪਣੇ ਆਸ ਪਾਸ ਵੀ ਦਿਖਦੇ ਨੇ, ਆਹਾਂ ਜਾਲੂ ਬੱਸ 'ਚ ਟਰੈਵਲ ਕਰਦੇ ਨੇ ਤਾਲੂ ਵੀ ਦਿਖਦੇ ਨੇ। ਤੁਹਾਂ ਕੁਥੀ ਨਾ ਕੁਥੀ ਤੋਂ ਜੋ ਜਿਹੜਾ ਇਸੇ ਕਚਰਾ ਦਿਖਣੇ ਜੋ ਮਿਲੀ ਹੀ ਜਾਂਦਾ ਹੈ। ਤਾਂ ਸੈ ਕੰਮ ਵੀ ਆਹਾਂ ਦਾ ਹੀ ਹੈ ਕਿ ਆਹਾਂ ਹੀ ਇਹ ਕੰਮ ਕਰਦੇ ਨੇ। ਕਨੇ ਅਗਰ ਆਹਾਂ ਚਾਹੁੰਦੇ ਨੇ ਕਿ ਆਪਣੇ ਸਮਾਜ ਜੋ ਜਿਹੜਾ ਇਸ ਆਹਾਂ ਦਾ ਵਾਤਾਵਰਣ ਸਾਫ ਸੁਥਰਾ ਰਹੇ, ਆਹਾਂ ਜੋ ਤਾਜ਼ੀ ਹਵਾ ਮਿਲੇ, ਅੱਛੀ ਜਿਹੜਾ ਆਕਸੀਜਨ ਹੈ, ਕਨੇ ਜਿਹੜਾ ਆਹਾਂ ਦਾ ਵਾਤਾਵਰਣ ਹੈ, ਨੈਚੁਰਲ ਚੀਜ਼ਾਂ ਨੇ ਸੇ ਹਮੇਸ਼ਾ ਬਚੀ ਕੇ ਰਹਿਣ, ਤਾਂ ਦੀਦੀ ਵਾਸਤੇ ਆਹਾਂ ਜੋ ਥੋੜ੍ਹੀ ਜਿਹੀ ਮਿਹਨਤ ਜਿਹੜਾ ਇਸ ਜ਼ਰੂਰ ਕਰਨਾ ਪੈਣੀ ਹੈ। ਪਰ ਤੁਹਾਂ ਮਿਹਨਤ ਕਿੱਥੋਂ ਕਰਦੇ, ਸਿਰਫ ਬੋਲਣੇ ਦਾ ਕੰਮ ਆਹਾਂ ਕਰੀਂਦੇ ਨੇ, ਪਰ ਮਿਹਨਤ ਜਿਹੜਾ ਇਸ ਆਹਾਂ ਬਿਲਕੁਲ ਨਹੀਂ ਕਰਦੇ ਨੇ। ਅਗਰ ਤੁਹਾਂ ਕੁਥੀ ਘੁੰਮਣਾ ਜਾਂਦੇ ਨੇ ਤਾਂ ਤੁਹਾਂ ਕੋਈ ਵੀ ਜਿਹੜਾ ਖਾਣੇ ਪੀਣੇ ਵਾਲਾ ਸਮਾਨ ਹੈ ਜਾਂ ਕੋਈ ਵੀ ਜਿਹੜਾ ਇਸ ਸਮਾਨ ਆਹਾਂ ਆਪਣੇ ਸੋਗੀ ਲੈ ਕੇ ਜਾਂਦੇ ਨੇ ਤਾਂ ਇਸਦਾ ਜਿਹੜਾ ਰੈਪਰ ਹੈ ਉਸ ਜੋ ਆਪਣੇ ਕੰਨੇ ਹੀ ਆਪਣੇ ਬੈਗ 'ਚ ਹੀ ਪਾਈ ਲਿਆ, ਇਹ ਵੀ ਤੁਹਾਨੂੰ ਦਾ ਸਭ ਤੋਂ ਬੜਾ ਕੰਮ ਹੈ। ਕਿਉਂਕਿ ਹਰ ਚੀਜ਼ ਦੀ ਜ਼ਿੰਮੇਵਾਰੀ ਆਉਂਦੀ ਹੈ, ਪਰ ਆਹਾਂ ਕਿਸ ਤਰੀਕੇ ਨੇ ਆਪਣੀ ਜਿਹੜਾ ਜ਼ਿੰਮੇਦਾਰੀ ਹੈ ਤੁਸੀਂ ਜੋ ਨਿਭਾਉਂਦੇ ਨੇ ਸਿਆਹਾਂ ਪਰ ਨਿਰਭਰ ਕਰਦਾ ਹੈ। ਕਨੇ ਆਹਾਂ ਦੀ ਵੀ ਜ਼ਿੰਮੇਦਾਰੀ ਹੈ ਕਿ ਤੁਹਾਂ ਤੱਕ ਜਿਹੜਾ ਤੁਹਾਨੂੰ ਪਿਆਰੀਆਂ ਪਿਆਰੀਆਂ ਫਰਮਾਇਸ਼ਾਂ ਨੇ ਸੇ ਪਹੁੰਚਾਉਣੀਆਂ ਨੇ, ਤਾਂ ਇਸੇ ਕਨੇ ਆਹਾਂ ਅੱਗੇ ਬੜਾ ਦੇਣ ਕਨੇ ਅਗਲੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾ ਦੇਣ।